ਦੰਤ ਅੰਧ ਗਿਆ ਹੋਵੇ ਮੈਂ ਤਾਂ ਨਹੀਂ ਸੀ ਆਈ ਮਾਮ ਹੀ ਤੂ ਵੇ ਮੈਂ ਕਤ ਨੇ ਦੰਤ ਲਾਗੀ ਆਈ ਮੈਂ ਮਟ ਤਮਾ ਵੇ ਲਾਟੀ ਕੱਕ ਹਿੱਟੀ ਨਵਾ।